ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਧਨਾਸਰੀ ਮਹੱਲਾ ਪੰਜਵਾਂ ਘਰ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਕਾਮ ਜੀਓ ਜੀਵਨ ਦੇਵਾਂ ਪਾਰ ਬ੍ਰਹਮ ਸੇਵਾ ਇਹ ਉਪਦੇਸ ਮੋਕੋ ਗੁਰਦੀਨਾ ਜੀਓ ਤਿਸ ਸਿਉਨਾ ਲਾਈਏ ਹੀਤ ਜਾਕੋ ਕਿਛ ਨਾ ਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੈ ਗੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਲਟ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਕੋ ਕਿਰਪਾ ਕੀਜੈ ਹੇ ਪਿਆਰੇ ਸੰਤ ਜਨੋ ਮੇਰੀ ਬੇਨਤੀ ਸੁਣੋ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਮਾਇਆ ਦੇ ਬੰਧਨਾਂ ਤੋਂ ਕਿਸੇ ਦੀ ਵੀ ਖਲਾਸੀ ਨਹੀਂ ਹੁੰਦੀ ਰਹਾਓ ਹੇ ਮਨ ਜੀਵਨ ਨੂੰ ਪਵਿੱਤਰ ਕਰਨ ਵਾਲੇ ਹਰੀ ਦੇ ਸਿਮਰਨ ਦੇ ਕੰਮ ਕਰਿਆ ਕਰ ਪਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਣ ਲਈ ਜਹਾਜ਼ ਹੈ ਦੁਨੀਆਂ ਦੇ ਹੋਰ ਸਾਰੇ ਜੰਜਾਲ ਤੇਰੇ ਕਿਸੇ ਵੀ ਕੰਮ ਨਹੀਂ ਆਉਣਗੇ ਪ੍ਰਕਾਸ਼ ਰੂਪ ਪਰਮਾਤਮਾ ਦੀ ਸੇਵਾ ਭਗਤੀ ਹੀ ਅਸਲ ਜੀਵਨ ਹੈ ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ਹੇ ਭਾਈ ਉਸ ਧਨ ਪਦਾਰਥ ਨਾਲ ਪਿਆਰ ਨਹੀਂ ਪਾਉਣਾ ਚਾਹੀਦਾ ਜਿਸ ਦੀ ਕੋਈ ਪਾਇਆ ਹੀ ਨਹੀਂ ਉਹ ਧਨ ਪਦਾਰਥ ਅਖੀਰ ਵੇਲੇ ਨਾਲ ਵੀ ਨਹੀਂ ਜਾਂਦਾ ਆਪਣੇ ਮਨ ਵਿੱਚ ਹਿਰਦੇ ਵਿੱਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ ਦੀ ਸੰਗਤ ਕਰਿਆ ਕਰ ਕਿਉਂਕਿ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਤੇਰੇ ਮਾਇਆ ਦੇ ਬੰਧਨ ਮੁੱਕ ਸਕਦੇ ਹਨ ਹੇ ਭਾਈ ਪਰਮਾਤਮਾ ਦਾ ਆਸਰਾ ਫੜ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਕੋਮਲ ਚਰਨ ਵਸਾ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਕੋਈ ਹੋਰ ਆਸਰਾ ਨਹੀਂ ਢੂੰਡਣਾ ਚਾਹੀਦਾ ਹੇ ਨਾਨਕ ਉਹ ਮਨੁੱਖ ਭਗਤ ਹੈ ਉਹੀ ਗਿਆਨਵਾਨ ਹੈ ਉਹੀ ਸੁਰਤ ਅਭਿਆਸੀ ਹੈ ਉਹੀ ਤਪਸਵੀ ਹੈ ਜਿਸ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ।

ਮਗਰ ਮੱਛ ਦੇ ਹੰਝੂ ਨਕਲੀ ਯਾਰ ਬਹਾਉਂਦੇ ਨੇ, ਓਏ ਦਾਲ ਅੱਗੇ ਤੋਂ ਬੁੱਕਲ ਦੇ ਸੱਪ ਡੰਗ ਚਲਾਉਂਦੇ ਨੇ, ਦੀਨ ਧਰਮ ਤੋਂ ਹੱਲੇ ਦਾ ਇਤਬਾਰ ਨਹੀਂ ਹੁੰਦਾ, ਨਮਕ ਹਰਾਮੀ ਬੰਦੇ ਦਾ ਕੋਈ ਯਾਰ ਨਹੀਂ ਹੁੰਦਾ।

ਵਾਪਸ ਆ ਗਿਆ ਸਟੂਡੀਓ ਦੇ ਵਿੱਚ ਅਤੇ ਤੁਸੀਂ ਸੁਣ ਰਹੇ ਹੋ 88.9 ਵਿਨ ਐਫ ਐਮ 'ਤੇ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ। ਵੇਲਾ ਆ ਗਿਆ ਹੈ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਦਾ। ਅੱਜ ਦੀ ਜਿਹੜੀ ਸਾਡੀ ਕਹਾਣੀ ਹੈ ਉਹਦਾ ਨਾਮ ਹੈ ਪਿੰਡ ਵਾਲਾ ਘਰ। ਕਹਿੰਦੇ ਕਈ ਵਾਰ ਘਰ ਸਿਰਫ ਇੱਟਾਂ ਅਤੇ ਸੀਮੈਂਟ ਨਾਲ ਨਹੀਂ ਬਣਦੇ, ਕੁਝ ਘਰ ਯਾਦਾਂ ਨਾਲ ਬਣਦੇ ਨੇ। ਅਤੇ ਭਾਵੇਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ, ਉਹ ਘਰ ਸਾਡੇ ਅੰਦਰ ਕਿਤੇ ਨਾ ਕਿਤੇ ਵੱਸਦੇ ਹੀ ਰਹਿੰਦੇ ਨੇ। ਇਸੇ ਤਰ੍ਹਾਂ ਇਹ ਕਹਾਣੀ ਹੈ ਸਿਮਰਨ ਦੀ। ਸਿਮਰਨ ਨੂੰ ਆਸਟ੍ਰੇਲੀਆ ਆਏ ਲਗਭਗ 15 ਸਾਲ ਹੋ ਗਏ ਸਨ। ਇੱਕ ਵਧੀਆ ਨੌਕਰੀ ਸੀ, ਸੋਹਣਾ ਘਰ ਸੀ, ਪਤਨੀ ਅਤੇ 2 ਬੱਚੇ ਸਨ। ਜ਼ਿੰਦਗੀ ਬਹੁਤ ਬਿਜ਼ੀ ਸੀ, ਮੰਡੇ ਟੂ ਫਰਾਈਡੇ ਕੰਮ, ਵੀਕਐਂਡ 'ਤੇ ਸ਼ੋਪਿੰਗ, ਬੱਚਿਆਂ ਦੀਆਂ ਐਕਟੀਵਿਟੀਜ਼। ਇਸੇ ਤਰ੍ਹਾਂ ਭੱਜ ਦੌੜ ਵਿੱਚ ਕਦੋਂ 15 ਸਾਲ ਲੰਘ ਗਏ ਉਹਨੂੰ ਪਤਾ ਹੀ ਨਹੀਂ ਲੱਗਿਆ। ਇੱਕ ਦਿਨ ਪੰਜਾਬ ਤੋਂ ਚਾਚੇ ਦਾ ਫੋਨ ਆਇਆ। ਅਮਨ ਪੁੱਤ, ਉਹ ਸਿਮਰਨ ਨੂੰ ਕਹਿੰਦੇ ਨੇ ਕਿ ਪਿੰਡ ਵਾਲਾ ਘਰ ਬਹੁਤ ਪੁਰਾਣਾ ਹੋ ਗਿਆ ਹੈ, ਕੋਈ ਰਹਿੰਦਾ ਵੀ ਨਹੀਂ ਉੱਥੇ, ਛੱਤ ਵੀ ਕਈ ਥਾਵਾਂ ਤੋਂ ਡਿੱਗ ਪਈ ਆ, ਜੇ ਤੂੰ ਕਹੇ ਵੇਚਣ ਦੀ ਗੱਲ ਚਲਾਈਏ। ਸਿਮਰਨ ਕੁਝ ਸੈਕਿੰਡ ਲਈ ਚੁੱਪ ਰਿਹਾ, ਫਿਰ ਕਹਿੰਦਾ, ਹਾਂ ਚਾਚਾ ਜੀ, ਜਦੋਂ ਕੋਈ ਰਹਿਣਾ ਹੀ ਨਹੀਂ ਤਾਂ ਵੇਚ ਦਿਓ, ਕੀ ਕਰਨਾ ਖਾਲੀ ਘਰ ਦਾ। ਗੱਲ ਮੁੱਕ ਗਈ। ਪਰ ਉਸ ਰਾਤ ਸਿਮਰਨ ਨੂੰ ਨੀਂਦ ਹੀ ਨਾ ਆਈ। ਅੱਖਾਂ ਬੰਦ ਕੀਤੀਆਂ ਤਾਂ ਪਿੰਡ ਵਾਲਾ ਘਰ ਸਾਹਮਣੇ ਆ ਗਿਆ। ਉਹੀ ਵੱਡਾ ਲੱਕੜ ਦਾ ਦਰਵਾਜ਼ਾ, ਵਿਹੜੇ ਵਿੱਚ ਲੱਗੀ ਨਿੰਮ, ਗਰਮੀਆਂ ਦੀਆਂ ਮੰਜਿਆਂ 'ਤੇ ਸੌਣਾ, ਬੇਬੇ ਦਾ ਸਵੇਰੇ ਸਵੇਰੇ ਚਾਹ ਬਣਾਉਣਾ ਅਤੇ ਦਾਦਾ ਜੀ ਦਾ ਆਵਾਜ਼ ਮਾਰ ਕੇ ਉਠਾਉਣਾ, ਓਏ ਸਿਮਰਨ ਉੱਠ ਜਾ, ਸੂਰਜ ਸਿਰ 'ਤੇ ਆ ਗਿਆ। ਉਹ ਆਪਣੇ ਆਪ ਹੱਸ ਪਿਆ। ਅਗਲੇ ਦਿਨ ਉਸਨੇ ਆਪਣੀ ਪਤਨੀ ਨੂੰ ਕਿਹਾ, ਇਸ ਵਾਰ ਛੁੱਟੀਆਂ 'ਚ ਪੰਜਾਬ ਚੱਲੀਏ, ਬੱਚਿਆਂ ਨੂੰ ਆਪਣਾ ਪਿੰਡ ਦਿਖਾਉਂਦੇ ਹਾਂ। ਕਈ ਸਾਲਾਂ ਬਾਅਦ ਸਿਮਰਨ ਆਪਣੇ ਪਰਿਵਾਰ ਨਾਲ ਪਿੰਡ ਪਹੁੰਚਿਆ। ਗੱਡੀ ਜਦੋਂ ਪਿੰਡ ਦੀ ਫਿਰਨੀ 'ਤੇ ਮੁੜੀ, ਸਿਮਰਨ ਖਿੜਕੀ ਵਿੱਚੋਂ ਬਾਹਰ ਦੇਖਦਾ ਹੀ ਰਹਿ ਗਿਆ। ਬਹੁਤ ਕੁਝ ਬਦਲ ਗਿਆ ਸੀ। ਕੱਚੀਆਂ ਗਲੀਆਂ ਪੱਕੀਆਂ ਹੋ ਗਈਆਂ ਸਨ, ਪੁਰਾਣੀਆਂ ਦੁਕਾਨਾਂ ਦੀ ਥਾਂ ਨਵੀਆਂ ਦੁਕਾਨਾਂ ਆ ਗਈਆਂ ਸਨ, ਕਈ ਪੁਰਾਣੇ ਚਿਹਰੇ ਹੁਣ ਨਜ਼ਰ ਹੀ ਨਹੀਂ ਆ ਰਹੇ ਸਨ। ਪਰ ਗਲੀ ਦੇ ਅਖੀਰ 'ਤੇ ਉਹ ਘਰ ਅਜੇ ਵੀ ਖੜ੍ਹਾ ਸੀ। ਸਿਮਰਨ ਨੇ ਦਰਵਾਜ਼ਾ ਖੋਲ੍ਹਿਆ, ਚੀਂ ਕਰਦਾ ਪੁਰਾਣਾ ਦਰਵਾਜ਼ਾ ਖੁੱਲ੍ਹਿਆ। ਅੰਦਰ ਮਿੱਟੀ ਸੀ, ਕੰਧਾਂ ਦਾ ਰੰਗ ਉਤਰਿਆ ਹੋਇਆ ਸੀ ਅਤੇ ਵਿਹੜਾ ਸੁੰਨਾ ਪਿਆ ਸੀ। ਉਸ ਦੀ ਧੀ ਨੇ ਪੁੱਛਿਆ, ਡੈਡ ਤੁਸੀਂ ਸੱਚੀ ਇੱਥੇ ਰਹਿੰਦੇ ਸੀ? ਸਿਮਰਨ ਹੱਸਿਆ, ਹਾਂ ਪੁੱਤ, ਮੇਰੀ ਪੂਰੀ ਦੁਨੀਆ ਹੁੰਦਾ ਸੀ ਇਹ ਘਰ। ਉਹ ਹੌਲੀ ਹੌਲੀ ਕਮਰਿਆਂ ਵਿੱਚ ਘੁੰਮਣ ਲੱਗਾ। ਇੱਕ ਕਮਰੇ ਦੀ ਕੰਧ 'ਤੇ ਪੈਨਸਲ ਨਾਲ ਕੁਝ ਲਕੀਰਾਂ ਬਣੀਆਂ ਹੋਈਆਂ ਸਨ। ਉਸਨੇ ਹੱਥ ਫੇਰਿਆ ਅਤੇ ਅਚਾਨਕ ਰੁਕ ਗਿਆ। ਇਹ ਉਹੀ ਲਕੀਰਾਂ ਸਨ ਜਿੱਥੇ ਉਸਦੇ ਪਿਤਾ ਹਰ ਸਾਲ ਉਸਦਾ ਕੱਦ ਮਾਪਦੇ ਸਨ। ਇੱਕ ਲਕੀਰ ਕੋਲ ਅਜੇ ਵੀ ਲਿਖਿਆ ਸੀ, ਸਿਮਰਨ, ਉਮਰ 10 ਸਾਲ। ਸਿਮਰਨ ਦੀਆਂ ਅੱਖਾਂ ਭਰ ਆਈਆਂ। ਉਸਦਾ ਛੋਟਾ ਮੁੰਡਾ ਕੋਲ ਆ ਕੇ ਪੁੱਛਦਾ, ਡੈਡ ਵਾਈ ਆਰ ਯੂ ਕਰਾਇੰਗ? ਸਿਮਰਨ ਨੇ ਉਸਨੂੰ ਗੱਲ ਨਾਲ ਲਾਇਆ ਅਤੇ ਕਿਹਾ, ਬਿਕਾਜ਼ ਪੁੱਤ ਮੈਂ ਸੋਚਦਾ ਸੀ ਇਹ ਸਿਰਫ ਇੱਕ ਪੁਰਾਣਾ ਘਰ ਹੈ, ਪਰ ਅੱਜ ਇੱਥੇ ਆ ਕੇ ਪਤਾ ਲੱਗਿਆ ਮੇਰਾ ਬਚਪਨ ਅਜੇ ਵੀ ਇੱਥੇ ਹੀ ਰਹਿੰਦਾ ਹੈ। ਉਹ ਬਾਹਰ ਵਿਹੜੇ ਵਿੱਚ ਆਇਆ, ਨਿੰਮ ਦਾ ਦਰਖਤ ਅਜੇ ਵੀ ਖੜ੍ਹਾ ਸੀ। ਉਸਨੇ ਨਿੰਮ ਹੇਠਾਂ ਸਿਮਰਨ ਨੇ ਆਪਣੇ ਬਚਪਨ ਨਾਲ ਕਈ ਤਸਵੀਰਾਂ ਖਿੱਚੀਆਂ ਅਤੇ ਤੁਰੰਤ ਚਾਚੇ ਨੂੰ ਫੋਨ ਦਿੱਤਾ ਕਿ ਮੇਰੀਆਂ ਤਸਵੀਰਾਂ ਹੁਣ ਵੀ ਇਸ ਫੋਨ ਵਿੱਚ ਖਿੱਚ ਦਿਓ। ਚਾਚਾ ਜੀ, ਹਾਂ ਪੁੱਤ, ਘਰ ਵੇਚਣਾ ਨਹੀਂ? ਚਾਚਾ ਹੱਸ ਕੇ ਬੋਲਿਆ, ਕੱਲ੍ਹ ਤੱਕ ਤਾਂ ਕਹਿੰਦਾ ਸੀ ਵੇਚ ਦਿਓ। ਸਿਮਰਨ ਨੇ ਵਿਹੜੇ ਵੱਲ ਦੇਖਿਆ ਅਤੇ ਕਿਹਾ, ਕੱਲ੍ਹ ਮੈਂ ਆਸਟ੍ਰੇਲੀਆ ਬੈਠ ਕੇ ਘਰ ਦੀ ਕੀਮਤ ਸੋਚ ਰਿਹਾ ਸੀ, ਪਰ ਅੱਜ ਇੱਥੇ ਖੜ੍ਹਾ ਹੋ ਕੇ ਇਸ ਦੀ ਅਹਿਮੀਅਤ ਸਮਝ ਵਿੱਚ ਆਈ ਹੈ। ਪਰਦੇਸ ਸਾਨੂੰ ਬਹੁਤ ਕੁਝ ਦਿੰਦਾ ਹੈ, ਚੰਗਾ ਕਰੀਅਰ,
ਓਪਰਚੁਨਿਟੀਜ਼, ਕੰਫਰਟੇਬਲ ਲਾਈਫ ਅਤੇ ਇੱਕ ਨਵੀਂ ਜ਼ਿੰਦਗੀ। ਪਰ ਕਈ ਵਾਰ ਇਸ ਨਵੀਂ ਜ਼ਿੰਦਗੀ ਦੀ ਦੌੜ ਵਿੱਚ ਅਸੀਂ ਉਸ ਥਾਂ ਨੂੰ ਭੁੱਲ ਜਾਂਦੇ ਹਾਂ ਜਿੱਥੇ ਸਾਡੀ ਕਹਾਣੀ ਸ਼ੁਰੂ ਹੋਈ ਸੀ। ਪਿੰਡ ਦਾ ਉਹ ਪੁਰਾਣਾ ਘਰ ਭਾਵੇਂ ਅੱਜ ਖਾਲੀ ਹੋਵੇ, ਪਰ ਉਸਦੇ ਕਿਸੇ ਕੋਨੇ ਵਿੱਚ ਸਾਡੀ ਮਾਂ ਦੀ ਆਵਾਜ਼, ਕਿਸੇ ਕੰਧ 'ਤੇ ਸਾਡੇ ਬਚਪਨ ਦੇ ਨਿਸ਼ਾਨ ਅਤੇ ਕਿਸੇ ਵਿਹੜੇ ਵਿੱਚ ਸਾਡੀਆਂ ਹੱਸਣ ਦੀਆਂ ਆਵਾਜ਼ਾਂ ਹਜੇ ਵੀ ਵੱਸਦੀਆਂ ਨੇ। ਕਿਉਂਕਿ ਕੁਝ ਘਰ ਵੇਚੇ ਤਾਂ ਜਾ ਸਕਦੇ ਨੇ, ਪਰ ਉਹਨਾਂ ਨਾਲ ਜੁੜੀਆਂ ਯਾਦਾਂ ਦੀ ਕੋਈ ਕੀਮਤ ਨਹੀਂ ਹੁੰਦੀ ਕਦੇ। ਉਮੀਦ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਸੁਣਦਿਆਂ ਇੱਕ ਗੀਤ ਇਸੇ ਦੇ ਨਾਲ ਜੁੜਿਆ ਹੋਇਆ, ਅਤੇ ਫਿਰ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਤੁਹਾਡੇ ਨਾਲ। ਸੁਣਦਿਆਂ ਇੱਕ ਗੀਤ।

ਵਾਪਸ ਆ ਗਏ ਹਾਂ ਸਟੂਡੀਓ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ 88.9 ਵਿਨ ਐਫਐਮ ਤੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਨਿਗਾਹ ਮਾਰਦਿਆਂ ਕੁਝ ਖਬਰਾਂ ਦੇ ਉੱਪਰ ਤੇ ਜਾਣਦਿਆਂ ਕਿ ਕੀ ਚੱਲ ਰਿਹਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ। ਸਭ ਤੋਂ ਪਹਿਲੀ ਜਿਹੜੀ ਖਬਰ ਆ ਉਹ ਆਸਟ੍ਰੇਲੀਆ ਦੀ ਇਕਾਨਮੀ ਦੇ ਨਾਲ ਜੁੜੀ ਹੋਈ ਆ। ਟ੍ਰੈਜਰ ਜਿਮ ਚਾਮਰਸ ਅੱਜ ਫੈਡਰਲ ਗੌਰਮੈਂਟ ਦੇ ਫੋਰਕਾਸਟ ਬਜਟ ਡੈਫੀਸ਼ਿਟ ਵਿੱਚ ਲਗਭਗ $6 billion ਦੀ ਇੰਪਰੂਵਮੈਂਟ ਬਾਰੇ ਜਾਣਕਾਰੀ ਦੇਣ ਵਾਲੇ ਹਨ। ਯਾਨੀ ਕਿ ਸਰਕਾਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਪਹਿਲਾਂ ਕੀਤੇ ਐਸਟੀਮੇਟ ਨਾਲੋਂ ਕੁਝ ਬਿਹਤਰ ਦਿਖਾਈ ਦੇ ਰਹੀ ਹੈ। ਇਹ ਅਪਡੇਟ ਇਸ ਲਈ ਵੀ ਇੰਪੋਰਟੈਂਟ ਹੈ ਕਿਉਂਕਿ ਆਸਟ੍ਰੇਲੀਅਨ ਹਾਊਸਹੋਲਡਸ ਪਹਿਲਾਂ ਹੀ ਕੋਸਟ ਆਫ ਲਿਵਿੰਗ, ਇਨਫਲੇਸ਼ਨ, ਹਾਊਸਿੰਗ ਐਂਡ ਇੰਟਰਸਟ ਰੇਟਸ ਨੂੰ ਲੈ ਕੇ ਪ੍ਰੈਸ਼ਰ ਮਹਿਸੂਸ ਕਰ ਰਹੇ ਹਨ। ਅੱਜ ਦੀ ਅਨਾਊਂਸਮੈਂਟ ਵਿੱਚ ਇਹ ਦੇਖਣਾ ਮਹੱਤਵਪੂਰਨ ਰਹੇਗਾ ਕਿ ਇੰਪਰੂਵਡ ਬਜਟ ਪੋਜੀਸ਼ਨ ਦਾ ਸਰਕਾਰ ਦੀਆਂ ਫਿਊਚਰ ਸਪੈਂਡਿੰਗ ਪ੍ਰਾਇਓਰਿਟੀਜ਼ ਉੱਤੇ ਕੀ ਅਸਰ ਪੈਂਦਾ ਹੈ। ਸੋ ਇਹ ਆਸਟ੍ਰੇਲੀਆ ਦੀ ਇਕੋਨਮੀ ਨਾਲ ਜੁੜੀ ਅੱਜ ਦੀ ਵੱਡੀ ਅਪਡੇਟ ਹੈ ਕਿ ਫੈਡਰਲ ਬਜਟ ਦੀ ਫਾਈਨੈਂਸ਼ੀਅਲ ਪੋਜੀਸ਼ਨ ਪਹਿਲਾਂ ਦੇ ਅੰਦਾਜ਼ੇ ਨਾਲੋਂ ਕਰੀਬ $6 billion ਵਧੀਆ ਨਜ਼ਰ ਆ ਰਹੀ ਹੈ। ਆਸਟ੍ਰੇਲੀਆ ਦੀ ਅਨਇੰਪਲੋਇਮੈਂਟ ਰੇਟ ਅਗਸਤ ਵਿੱਚ ਵੱਧ ਕੇ 4.6% ਹੋ ਗਈ ਹੈ ਜੋ ਜੁਲਾਈ ਦੇ ਵਿੱਚ 4.5% ਤੋਂ 0.1 percentage point ਜ਼ਿਆਦਾ ਅਤੇ ਪੋਸਟ ਕੋਵਿਡ ਪੀਰੀਅਡ ਦਾ ਉੱਚਾ ਪੱਧਰ ਹੈ। ਹੁਣ ਇਸ ਦਾ ਕਨੈਕਸ਼ਨ ਇੰਟਰਸਟ ਰੇਟਸ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਆਮ ਤੌਰ 'ਤੇ ਲੇਬਰ ਮਾਰਕੀਟ ਵਿੱਚ ਵੀਕਨੈਸ RBA ਲਈ ਇੰਪੋਰਟੈਂਟ ਇਕਨੋਮਿਕ ਸਿਗਨਲਸ ਹੁੰਦੀ ਹੈ, ਪਰ ABC ਵੱਲੋਂ ਸਾਈਟਡ ਕੁਝ ਇਕਨੋਮਿਸਟ ਦਾ ਮੰਨਣਾ ਹੈ ਕਿ ਅਨਇੰਪਲੋਇਮੈਂਟ ਵਿੱਚ ਇਹ ਇਨਕਰੀਜ਼ ਆਪਣੇ ਆਪ ਵਿੱਚ ਅਗਲੀ ਮੀਟਿੰਗ ਵਿੱਚ ਰੇਟ ਰਾਈਜ਼ ਨੂੰ ਰੋਕਣ ਲਈ ਕਾਫੀ ਨਹੀਂ ਹੋ ਸਕਦੀ। ਇਹ ਇਕੋਨਮਿਸਟ ਦੀ ਅਸੈਸਮੈਂਟ ਹੈ, ਫਾਈਨਲ ਡਿਸੀਜਨ ਰਿਜ਼ਰਵ ਬੈਂਕ ਦਾ ਹੀ ਹੋਵੇਗਾ। ਨਾਲ ਦੀ ਨਾਲ ਵਿਕਟੋਰੀਆ ਤੋਂ ਇੱਕ ਦੁਖਦਾਈ ਖਬਰ ਵੀ ਸਾਹਮਣੇ ਆਈ ਹੈ। ਲੈਡਕੋਟ ਸਟੋਵਲ ਦੇ ਨੇੜੇ ਵੈਸਟਰਨ ਹਾਈਵੇ 'ਤੇ ਸੰਡੇ ਈਵਨਿੰਗ ਇੱਕ ਸੀਰੀਅਸ ਮਲਟੀ ਵਹੀਕਲ ਕ੍ਰੈਸ਼ ਹੋਇਆ ਜਿਸ ਵਿੱਚ ਇੱਕ ਵਹੀਕਲ ਪਹਿਲਾਂ ਟਰੱਕ ਨਾਲ ਟਕਰਾਇਆ ਫਿਰ ਦੂਜੀ ਕਾਰ ਨਾਲ ਕੋਲੀਜਨ ਹੋਇਆ। ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, 4 ਹੋਰ ਲੋਕ ਜ਼ਖਮੀ ਹੋਏ ਨੇ ਅਤੇ ਉਹਨਾਂ ਵਿੱਚੋਂ ਇੱਕ ਯੰਗ ਕੁੜੀ ਆ ਜੋ ਕ੍ਰਿਟੀਕਲ ਇੰਜਰੀਜ਼ ਨਾਲ ਸਫ਼ਰ ਕਰ ਰਹੀ ਹੈ। ਪੁਲਿਸ ਹੁਣ ਕ੍ਰੈਸ਼ ਦੇ ਐਗਜੈਕਟ ਸਰਕਮਸਟਾਂਸਿਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਗਿਪਸਲੈਂਡ ਦੇ ਮੋਰਵੈਲ ਵਿੱਚ ਹੰਡਰਡਸ ਆਫ ਕਮਿਊਨਿਟੀ ਮੈਂਬਰਸ ਨੇ ਵਾਇਲੈਂਸ ਐਂਡ ਵੈਪਨਸ ਦੇ ਖਿਲਾਫ ਪੀਸ ਮਾਰਚ ਕੀਤਾ ਅਤੇ ਰਿਪੋਰਟਿੰਗ ਮੁਤਾਬਕ ਬਰੀਫਿੰਗ ਵਿੱਚ ਕਰਾਊਡ ਲਗਭਗ 300 ਲੋਕਾਂ ਦਾ ਦੱਸਿਆ ਗਿਆ ਹੈ ਅਤੇ ਮਾਰਚ ਵਿੱਚ ਟੀਨੇਜਰਸ ਦੀ ਵੱਡੀ ਪਾਰਟੀਸਪੇਸ਼ਨ ਸੀ। ਇਹ ਮਾਰਚ 18 ਈਅਰ ਓਲਡ ਕੇਡਨ ਮੋਰਗਨ ਜੌਨਸਟਨ ਦੀ ਡੈਥ ਦੇ 1 ਸਾਲ ਬਾਅਦ ਹੋਇਆ। ਉਸਦੀ ਮੋਰਵੈਲ ਵਿੱਚ ਉਸਦੇ ਘਰ ਤੋਂ ਲਗਭਗ 500 meters ਦੂਰ ਅਲੀਗਡ ਮਰਡਰ ਹੋਈ ਸੀ। ਮਾਰਚ ਵਿੱਚ ਡਾਕਟਰ ਐਸ਼ਲੀ ਗੋਰਡਨ ਦੇ ਫੈਮਿਲੀ ਮੈਂਬਰਸ ਨੇ ਵੀ ਹਿੱਸਾ ਲਿਆ। ਉਹ ਲਾਟਰੋ ਵੈਲੀ ਨਾਲ ਸੰਬੰਧਿਤ ਸਨ ਅਤੇ 2024 ਵਿੱਚ

ਡੌਨਕਾਸਟਰ ਵਿੱਚ ਮਾਰੇ ਗਏ ਸਨ। ਇੰਟਰਨੈਸ਼ਨਲ ਨਿਊਜ਼ ਵਿੱਚ ਥਾਈਲੈਂਡ ਹੈਵੀ ਰੇਨਫਾਲ ਅਤੇ ਫਲੱਡਿੰਗ ਨਾਲ ਡੀਲ ਕਰ ਰਿਹਾ ਹੈ। ਥਾਈ ਕੈਬਨਿਟ ਨੇ 28 ਅਤੇ 29 ਸਪਟੰਬਰ ਨੂੰ ਬੈਂਕੋਕ ਅਤੇ 3 ਸਰਾਊਂਡਿੰਗ ਪ੍ਰੋਵਿੰਸਿਸ ਵਿੱਚ ਸਿਵਲ ਸਰਵੈਂਟਸ ਲਈ ਸਪੈਸ਼ਲ ਹੌਲੀਡੇ ਅਪਰੂਵ ਕੀਤੀਆਂ ਹਨ। ਰਿਊਟਰਸ ਮੁਤਾਬਕ ਡਿਸੀਜਨ ਹੈਵੀ ਰੇਨਫਾਲ ਕਾਰਨ ਲਿਆ ਗਿਆ। ਫਲੱਡ ਡਿਸਟਰਪਸ਼ਨ ਇੰਨੀ ਸਿਗਨੀਫਿਕੈਂਟ ਰਹੀ ਕਿ ਗੌਰਮੈਂਟ ਨੂੰ ਨੋਰਮਲ ਵਰਕਿੰਗ ਅਰੇਂਜਮੈਂਟਸ ਵਿੱਚ ਟੈਂਪਰਰੀ ਚੇਂਜ ਕਰਨਾ ਪਿਆ। ਅਗਲੀ ਜਿਹੜੀ ਨਿਊਜ਼ ਆ ਉਹ ਮਿਡਲ ਈਸਟ ਤੋਂ ਹੈ। ਇਰਾਨੀਅਨ ਪ੍ਰੈਜ਼ੀਡੈਂਟ ਮਸੌਦ ਪਜੈਸ਼ਕੀਅਨ ਨੇ ਕਿਹਾ ਕਿ ਕੌਨਫਲਿਕਟ ਕਦੋਂ ਖਤਮ ਹੋਵੇਗਾ ਇਸ ਬਾਰੇ ਚੋਇਸ ਹੁਣ ਯੂਨਾਈਟਿਡ ਸਟੇਟਸ ਦੇ ਹੱਥ ਵਿੱਚ ਹੈ। ਇਹ ਉਹਨਾਂ ਦਾ ਸਟੇਟਡ ਪੋਜੀਸ਼ਨ ਹੈ। ਰਿਊਟਰਸ ਨੇ 24 ਸਪਟੰਬਰ ਨੂੰ ਇਹ ਕਮੈਂਟ ਰਿਪੋਰਟਸ ਕੀਤੇ ਹਨ। ਇਸ ਦੇ ਨਾਲ ਡਿਪਲੋਮੇਸੀ ਦੀਆਂ ਕੋਸ਼ਿਸ਼ਾਂ ਵੀ ਚਰਚਾ ਵਿੱਚ ਹਨ। ਰਿਊਟਰਸ ਦੀ ਅਰਲੀਅਰ ਰਿਪੋਰਟਿੰਗ ਮੁਤਾਬਕ ਇਰਾਨ ਨੇ ਕਿਹਾ ਸੀ ਕਿ ਜੇ US ਮਿਲਟਰੀ ਪ੍ਰੈਸ਼ਰ ਘਟਾਏ ਅਤੇ ਇਰਾਨੀਅਨ ਪੋਰਟਸ ਉੱਤੇ ਬਲੋਕੇਡ ਹਟਾਏ ਤਾਂ ਇਰਾਨੀਅਨ ਸਟ੍ਰੇਟ ਆਫ ਹੋਮਜ਼ ਨੂੰ ਇੱਕ ਹਫ਼ਤੇ ਦੇ ਅੰਦਰ ਰੀਓਪਨ ਕਰਨ ਲਈ ਤਿਆਰ ਹੋ ਸਕਦਾ ਹੈ। ਇਰਾਨੀਅਨ ਆਫੀਸਰਸ ਨੇ UN ਜਨਰਲ ਅਸੈਂਬਲੀ ਨੂੰ ਡਿਪਲੋਮੇਸੀ ਰਿਵਿਊ ਕਰਨ ਦੀ ਓਪਰਚੁਨਿਟੀ ਬਾਰੇ ਦੱਸਿਆ ਸੀ। ਇਸੇ ਦੌਰਾਨ ਰਸ਼ੀਆ ਅਤੇ ਇਰਾਨ ਦੇ ਫੋਰਨ ਮਿਨਿਸਟਰਸ ਨੇ ਮੀਟਿੰਗ ਤੋਂ ਬਾਅਦ ਡਿਪਲੋਮੈਟਿਕ ਸੈਟਲਮੈਂਟ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਮਿਡਲ ਈਸਟ ਵਿੱਚ ਸਿਚੁਏਸ਼ਨ ਅਜੇ ਵੀ ਸੈਂਸਿਟਿਵ ਬਣੀ ਹੋਈ ਹੈ, ਪਰ ਡਿਪਲੋਮੈਟਿਕ ਡਿਸਕਸ਼ਨਸ ਦੀਆਂ ਗੱਲਾਂ ਵੀ ਨਾਲ ਨਾਲ ਚੱਲ ਰਹੀਆਂ ਹਨ। ਇਸ ਕੌਨਫਲਿਕਟ ਦੇ ਡਿਵੈਲਪਮੈਂਟ ਗਲੋਬਲ ਓਇਲ ਸਪਲਾਈ ਅਤੇ ਵਾਈਡਰ ਇੰਟਰਨੈਸ਼ਨਲ ਇਕੋਨਮੀ ਲਈ ਵੀ ਨੇੜਿਓਂ ਦੇਖਣ ਦੀ ਗੱਲ ਹੈ। ਇਹ ਸਨ ਕੁਝ ਖ਼ਬਰਾਂ ਅਤੇ ਸੁਣਦਿਆਂ ਫਿਰ ਇੱਕ ਗੀਤ ਅਤੇ ਫਿਰ ਵਾਪਸ ਆ ਕੇ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ।

ਗੈਰ ਨੂੰ ਆਉਂਦੇ ਤੱਕਦੇ ਕਿਸ ਤਰ੍ਹਾਂ, ਗੈਰ ਨੂੰ ਆਉਂਦਾ ਤੱਕਦੇ ਕਿਸ ਤਰ੍ਹਾਂ, ਰਾਹ ਦਰਿਆ ਸੀ ਡੱਕਦੇ ਕਿਸ ਤਰ੍ਹਾਂ। ਪਾਣੀ ਵਰਗੇ ਸਾਹ ਦਿੱਤੇ ਸੂ, ਪਾਣੀ ਵਰਗੇ ਸਾਹ ਦਿੱਤੇ ਸੂ, ਪੀਵਣ ਵਾਲੇ ਅੱਕਦੇ ਕਿਸ ਤਰ੍ਹਾਂ। ਭੁੱਖੇ ਸੁੱਤੇ ਬਾਲ ਵਿਚਾਰੇ, ਭੁੱਖੇ ਸੁੱਤੇ ਬਾਲ ਵਿਚਾਰੇ, ਰੋੜ ਧਰੇ ਸੀ ਪੱਕਦੇ ਕਿਸ ਤਰ੍ਹਾਂ। ਸੱਜਣ ਭੈੜਾ ਕਹਿ ਨਾ ਸਕੇ, ਸੱਜਣ ਭੈੜਾ ਕਹਿ ਨਾ ਸਕੇ, ਭੈੜਾ ਕਹਿ ਵੀ ਸਕਦੇ ਕਿਸ ਤਰ੍ਹਾਂ। ਰਾਹ ਪੈਰਾਂ ਨੂੰ ਮੁੱਠੀਆਂ ਭਰੀਆਂ, ਰਾਹ ਪੈਰਾਂ ਨੂੰ ਮੁੱਠੀਆਂ ਭਰੀਆਂ, ਫੇਰ ਕਲੀਮਾ ਥੱਕਦੇ ਕਿਸ ਤਰ੍ਹਾਂ, ਫੇਰ ਕਲੀਮਾ ਥੱਕਦੇ ਕਿਸ ਤਰ੍ਹਾਂ।

0: ਇੱਕ ਢਿੱਡ ਤਾਂ ਭਰ ਸਕਦੇ ਨੇ ਪਰ ਲਾਈਫ ਸਟਾਈਲ ਨਹੀਂ ਦੇ ਸਕਦੇ। ਇਸ ਲਈ ਤੈਨੂੰ ਕਹਿੰਦੀ ਹਾਂ ਜ਼ਿੱਦ ਛੱਡ ਅਤੇ ਮੇਰੇ ਨਾਲ ਬਾਹਰ ਚੱਲ।
1: ਦੇਖ ਗੱਲ ਤਾਂ ਤੇਰੀ ਠੀਕ ਆ ਪਰ ਆ ਖੇਤੀ ਸਾਡੇ ਲਈ ਕੋਈ ਧੰਦਾ ਨਹੀਂ, ਸਾਡਾ ਤਾਂ ਲਾਈਫ ਸਟਾਈਲ ਹੀ ਆ, ਸਾਡਾ ਤਾਂ ਲਾਈਫ ਸਟਾਈਲ ਹੀ ਆ, ਸਾਡਾ ਤਾਂ ਲਾਈਫ ਸਟਾਈਲ।

ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ। ਸਟੂਡੀਓ ਵਿੱਚ ਸਮਾਂ ਹੋ ਗਿਆ ਹੈ 11:58, ਜੋ ਕਿ ਸਾਡਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਹੁੰਦਾ ਆ। ਇਜਾਜ਼ਤ ਲੈਂਦੇ ਹਾਂ ਇਸ ਵਾਅਦੇ ਦੇ ਨਾਲ ਕਿ ਅਗਲੇ ਸੋਮਵਾਰ ਫਿਰ ਸਵੇਰੇ 10 ਵਜੇ ਤੁਹਾਨੂੰ ਮਿਲਾਂਗੇ ਕੁਝ ਨਵੀਆਂ ਗੱਲਾਂ ਅਤੇ ਕੁਝ ਨਵੇਂ ਗੀਤਾਂ ਦੇ ਨਾਲ। ਤਦ ਤੱਕ ਲਈ ਹੱਸਦੇ ਵੱਸਦੇ ਖੁਸ਼ ਰਹੋ ਅਤੇ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ 88.9 WIN FM 'ਤੇ।